0: ਜਾਇਓ ਡੋਰ ਤਾਰੇ ਮਾਰੇ ਪੀਤ ਕੀ ਅਨੇਕ ਦੇਖ ਲੈ ਰੀਤੀ ਰਾਮ ਨੇ ਅਨੁਕਿਆ ਬਣਾਈ ਰੀਤੀ ਰਾਮ ਨੇ ਅਨੁਕਿਆ ਬਣਾਈ ਮੇਰੋ ਪਹਿਲੋ ਪਹਿਲੋ ਪਿਆਰ ਮੇਰੀ ਮਾਈ ਜੀਣੀ ਜ਼ਿੰਦਗੀ ਆ ਜਿਸਨੇ ਸਿਖਾਈ ਮੇਰੋ ਪਹਿਲੋ ਪਹਿਲੋ ਪਿਆਰ ਮੇਰੀ ਮਾਈ ਜੀਣੀ ਜ਼ਿੰਦਗੀ ਆ ਜਿਸਨੇ ਸਿਖਾਈ
1: ਬਹੁਤ ਬਹੁਤ ਧੰਨਵਾਦ ਸੁੰਦਰ ਪ੍ਰਸ੍ਤੁਤਿ ਕੇ ਲਿਏ ਔਰ ਹਮਾਰਾ ਕਾਰਜਕ੍ਰਮ ਕੋ ਤੋ ਇੱਕ ਗੁਲਦਸਤਾ ਜੈਸੇ ਬਣਾ ਦਿਏ ਬੱਚਿਓ ਕਾ ਆਵਾਜ਼ ਸਰ ਕਾ ਆਵਾਜ਼ ਫਿਰ ਆਪਕਾ ਆਵਾਜ਼ ਇੱਕ ਗੁਲਦਸਤਾ ਬਣ ਪੜਾ ਔਰ ਜੋ ਸ੍ਰੋਤਾ ਸੁਣ ਰਹੇ ਧਿਆਨ ਸੇ ਕਿਉਂਕਿ ਰਾਜਸਥਾਨੀ ਰੇਡੀਓ ਚੈਨਲ ਹੈ ਔਰ ਰਾਜਸਥਾਨੀ ਗੀਤ ਨਾ ਹੋ ਹਾਂ